ਜਾਏ ਨਾ ਅਤੇ ਛਿਪਕੀ ਮੀਰੋ ਸ਼ਾਗਰੇ ਦੇਰੀ ਕਾ ਹੱਥ ਬਾਦ ਗਏ ਪੂਰੇ ਸੁਰੀ ਮੋਹ ਮੈਂ